करदा या कोई होर बीमारी जिहड़ी इसे लगी आ करदी है, तां इन्हां सारियां चीज़ां आ ते बचने वास्ते जिहड़ा से अहां जो अपना पर्यावरण दा जिहड़ा से संरक्षण जरूर करना चाहीदा, तां ही जिहड़ा से साडा मनुष्य दा साडे जीव जंतुआं दा जिहड़ा से अस्तित्व बने रहना। ਤਾਂ ਇਸਦੇ ਕੰਨੇ ਕੰਨੇ ਅਸਾਂ ਜੋ ਪਰਿਆਵਰਣ ਦੀ ਸੰਰਕਸ਼ਣ ਰੱਖਿਆ ਕਰਨ ਵਾਸਤੇ ਜਿਹੜਾ ਸੀ ਜ਼ਿਆਦਾ ਤੋਂ ਜ਼ਿਆਦਾ ਪੇੜ ਜਿਹੜੇ ਸੀ ਇਹਨਾਂ ਬਰਸਾਤ ਦੇ ਮੌਸਮ 'ਚ ਲਗਾ ਸਕਦੇ, ਔਰ ਕੰਨੇ ਹੀ ਜਲ ਔਰ ਬਿਜਲੀ ਦੀ ਵੀ ਜਿਹੜੀ ਸੀ ਅਸਾਂ ਜੋ ਬੱਚਤ ਕਰਨੀ ਚਾਹੀਦੀ ਹੈ, ਔਰ ਜਿਹੜੇ ਪਲਾਸਟਿਕ ਦੇ ਬਣੇ ਚੀਜ਼ਾਂ ਨੇ ਉਹਨਾਂ ਦਾ ਘੱਟ ਤੋਂ ਘੱਟ ਪ੍ਰਯੋਗ ਜਿਹੜਾ ਸੀ ਅਸਾਂ ਜੋ ਕਰਨਾ ਚਾਹੀਦਾ, ਔਰ ਜੋ ਵੀ ਕਚਰਾ ਜਿਹੜਾ ਸੀ ਸਾਡੇ ਘਰਾਂ 'ਤੇ ਨਿਕਲਾ ਕਰਦਾ ਤਿਨ੍ਹਾਂ ਦਾ ਜਿਹੜਾ ਸੀ ਅਸਾਂ ਜੋ ਉਚਿਤ ਨਿਪਟਾਰਾ ਜਿਹੜਾ ਸੀ ਕਰਨਾ ਚਾਹੀਦਾ, ਯਾਨੀ ਕਿ ਉਹਨਾਂ ਦਾ ਜੋ ਵੀ ਕਚਰਾ ਨਿਕਲਾ ਕਰਦਾ ਚਾਹੇ ਸੈ ਪਲਾਸਟਿਕ ਹੈ ਚਾਹੇ ਸੈ ਸਾਡੇ ਲੋਹੇ ਦੇ ਸਮਾਨ ਨੇ ਜਾਂ ਫਿਰ ਹੋਰ ਕਿਸੇ ਕਿਸਮ ਦਾ ਸਮਾਨ ਹੈ ਕੱਪੜਾ ਹੈ ਜਾਂ ਫਿਰ ਕੋਈ ਨਾ ਗਲਣ ਵਾਲੇ ਐਸੇ ਧਾਤੂ ਨੇ, ਤਾਂ ਇਹਨਾਂ ਸਾਰੀਆਂ ਚੀਜ਼ਾਂ ਦਾ ਅਸਾਂ ਜੋ ਅਲੱਗ ਅਲੱਗ ਕਰਕੇ ਜਿਹੜਾ ਸੀ ਉਚਿਤ ਨਿਪਟਾਰਾ ਜਿਹੜਾ ਸੀ ਕਰਨਾ ਚਾਹੀਦਾ, ਤਾਂ ਕਿ ਸਾਡੇ ਜਿਹੜਾ ਪਰਿਆਵਰਣ ਹੈ ਸਾਡੇ ਆਸ ਪਾਸ ਪੜੋਸ ਜੋ ਵੀ ਸਾਡੇ ਪ੍ਰਕਿਰਤੀ ਹੈ ਤਿਸ ਜੋ ਅਸਾਂ ਸੁਰੱਖਿਅਤ ਕਰ ਸਕੀਏ, ਉਸ ਜੋ ਸਵੱਛ ਔਰ ਸੁੰਦਰ ਜਿਹੜਾ ਸੀ ਬਣਾਈ ਸਕੀਏ। ਇਸਦੇ ਕੰਨੇ ਕੰਨੇ ਸਾਰਵਜਨਿਕ ਪਰਿਵਹਿਨ ਦਾ ਵੀ ਸਾਂਝੋ ਉਪਯੋਗ ਜਿਹੜਾ ਸੀ ਕਰਨਾ ਚਾਹੀਦਾ, ਜਿਸ 'ਤੇ ਕਿ ਸਾਂਝੋ ਸਾਡੇ ਪਰਿਆਵਰਣ ਜੋ ਪ੍ਰਦੂਸ਼ਣ ਜਿਹੜਾ ਸੀ ਘੱਟ ਤੋਂ ਘੱਟ ਹੋਇਆ, ਔਰ ਸਵੱਛ ਊਰਜਾ ਦਾ ਵੀ ਜਿਹੜਾ ਸੀ ਉਪਯੋਗ ਸਾਂਝੋ ਕਰਨਾ ਚਾਹੀਦਾ, ਯਾਨੀ ਕਿ ਅਸਾਂ ਜੋ ਨਵੀਕਰਨੀ ਊਰਜਾ ਦੀ ਤਰਫ ਜਾਣਾ ਚਾਹੀਦਾ, ਸੋਲਰ ਜਿਹੜੇ ਊਰਜਾ ਦੇ ਸਰੋਤ ਨੇ ਤਿੰਨ ਦਾ ਉਪਯੋਗ ਕਰਕੇ ਹੀ ਅਸਾਂ ਆਪਣੇ ਪਰਿਆਵਰਣ ਜੋ ਜਿਹੜਾ ਸੀ ਬਚਾਈ ਸਕਦੇ ਨੇ। ਕੰਨੇ ਹੀ ਅਸਾਂ ਦੇਖਦੇ ਨੇ ਕਿ ਸਾਡਾ ਸਵਸਥ ਪਰਿਆਵਰਣ ਮਾਨਵ ਜੀਵਨ ਵਾਸਤੇ ਜਿਹੜਾ ਸੀ ਬੜਾ, ਔਰ ਕੰਨੇ ਕੰਨੇ ਸਾਡੇ ਜਿਹੜੇ ਜੀਵ ਜੰਤੂ ਨੇ ਸਾਡੇ ਆਸੇ ਪੜੋਸੇ ਉਹਨਾਂ ਦੇ ਅਸਤਿਤਵ ਵਾਸਤੇ ਬੜਾ ਜ਼ਰੂਰੀ ਹੈ, ਔਰ ਇਸਦੇ ਇਸ ਵਾਸਤੇ ਹੀ ਪਰਿਆਵਰਣ ਦੀ ਰੱਖਿਆ ਕਰਨਾ ਨਾ ਕਿ ਸਾਡੇ ਸਰਕਾਰ ਦੀ ਜ਼ਿੰਮੇਵਾਰੀ ਹੈ ਬਲਕਿ ਸਾਡੇ ਸਮਾਜ ਦੀ ਜ਼ਿੰਮੇਵਾਰੀ ਹੈ, ਕੰਨੇ ਕੰਨੇ ਪ੍ਰਤੀਕ ਨਾਗਰਿਕ ਦੀ ਜਿਹੜੀ ਇਸ ਜ਼ਿੰਮੇਵਾਰੀ ਹੈ ਕਿ ਅਸਾਂ ਇਸ ਪਰਿਆਵਰਣ ਜੋ ਬਚਾ ਕੇ ਰੱਖੀਏ, ਤਾਂ ਕਿ ਆਉਣ ਵਾਲੇ ਸਮੇਂ 'ਚ ਵੀ ਜਿਹੜਾ ਸੀ ਇਸਦਾ ਹਾਂ ਲਗਾਤਾਰ ਔਰ ਸੰਤੁਲਿਤ ਉਪਯੋਗ ਜਿਹੜੇ ਸੀ ਕਰਦੇ ਰਹਿਣ। ਔਰ ਵੈਸੇ ਵੀ ਸਾਡੇ ਕਿਸਾਨ ਭਾਈ ਸਾਡੇ ਬਾਗਬਾਨ ਭਾਈ ਜਿਹੜੇ ਸੀ ਪ੍ਰਕਿਰਤੀ ਦਾ ਅੱਛੀ ਤਰ੍ਹਾਂ ਉਪਯੋਗ ਕਰਨਾ ਜਾਣਦੇ ਨੇ, ਉਸ ਜੋ ਸੁਰੱਖਿਅਤ ਕਰਨਾ ਜਾਣਦੇ ਨੇ, ਔਰ ਸਾਫ਼ ਸੁਥਰਾ ਪਰਿਆਵਰਣ ਔਰ ਹਰਿਆਲੀ ਭਰਿਆ ਪਰਿਆਵਰਣ ਜਿਹੜਾ ਸੀ ਬਣਾਉਣ 'ਚ ਸਾਡੇ ਕਿਸਾਨ ਭਾਈ ਔਰ ਸਾਡੇ ਬਾਗਬਾਨ ਭਾਈ ਜਿਹੜੇ ਸੀ ਸਹਾਇਕ ਨੇ। ਤਾਂ ਸਾਡੀ ਜਿਹੜੀ ਗੱਲਬਾਤ ਹੈ ਲਗਾਤਾਰ ਚਲਦੀ ਰਹਿਣੀ ਹੈ, ਪਰ ਹੁਣ ਹਾਂ ਸੁਣਨੇ ਇੱਕ ਪਿਆਰ ਦੇ ਆ ਮਾਤਾ ਦੀ ਭੇਂਟ।

0: निकाल के ਤੁਸੀਂ ਤਾਂ ਹਾਂ ਸਾਬਣ ਤਿਆਰ ਕਰਾ ਦੇ
1: ਜੀ ਤਾਂ ਇੱਥੋਂ ਹੀ ਤੁਹਾਂ ਸਾਰਾ ਇਹ ਕੰਮ ਜਿਹੀਆਂ ਸਾਬਣ ਵਗੈਰਾ ਇੱਥੋਂ ਹੀ ਤਿਆਰ ਕਰ ਲੈਂਦੇ ਅਰਕ ਕਿਹਨੇ ਨਿਕਾਲਦੇ ਤੁਲਸੀ ਦਾ
0: ਤੁਲਸੀ ਦਾ ਅਰਕ ਨਿਕਾਲਨੇ ਵਾਸਤੇ ਮਸ਼ੀਨਾਂ ਲੱਗੀਆਂ ਧਰਮਸ਼ਾਲਾ ਪੰਚਾਇਤ ਪੱਧਰ 'ਚ ਵੀ ਲੱਗੀ ਹੋ ਮਸ਼ੀਨ ਕਰਨੇ ਫਿਰ ਇੱਕ ਪੱਟਾ ਜੱਟੀਆਂ ਨਾ ਫਤਿਹਪੁਰ ਬਲਾਕ 'ਚ
1: ਅੱਛਾ ਯਾਨੀ ਕਿ ਪੱਤੇ ਪਹਿਲਾਂ ਇਹ ਤੁਲਸੀ ਦੇ ਪਹਿਲਾਂ ਪੱਤੇ ਇਕੱਠੇ ਕਰਨੇ ਹਨ ਨਾ
0: ਹਾਂਜੀ ਪੱਤੇ ਇਕੱਠੇ ਕਰਨੇ ਜਾਂ ਮਤਲਬ ਕਿ ਡਾਲ ਮਸਮੇਤ ਇਹਨਾਂ ਦੀ ਹਰਵੈਸ ਕਟਿੰਗ ਕਰ ਲੈਣੀ ਜਿਹਨਾਂ ਮਤਲਬ ਪੇਨ ਮਸਮੇਤ ਹੀ ਕਟਿੰਗ ਕਰ ਲਈ ਇਹਨਾਂ ਦੀ
1: ਫਿਰ ਇਹ ਇੰਜੀਆਂ ਸੁਕਾਣਾ ਪੁੰਦੇ ਜਾਂ ਸਿਰਨੇ ਦਾ ਨਿਕਲਦਾ ਰਕ
0: ਅਰਕ ਨਿਕਲਦਾ ਅਰਕ ਜਿਹੜਾ ਸਿੰਨੇ ਦਾ ਨਿਕਲਦਾ ਕਰਨੇ ਅਗਰ ਜਿਹੀਆਂ ਜਿਹੜੇ ਹੁਣ ਚੱਲਿਆ ਕਿ ਕਰਨੇ ਕਰਾ ਦੇ ਆਹ ਚਾਈ ਪਰ ਕੰਮ ਜਿਹੀਆਂ ਹੁੰਦੇ ਤੁਹਾਡੀ ਗ੍ਰੀਨ ਟੀ ਵਗੈਰਾ ਹੈ
1: ਹਾਂਜੀ
0: ਤਾਂ ਤੁਸੀਂ ਪਰ ਕੰਮ ਚੱਲਿਆ ਤੁਸੀਂ ਵਿੱਚ ਆਹ ਕੈਮੋਮਾਈਲ ਦੇ ਲੈ ਦੇ ਪੌਦੇ
1: ਅੱਛਾ
0: ਇੱਕ ਕੈਮੋਮਾਈਲ ਹੁੰਦਾ ਫੁੱਲ ਹੁੰਦਾ ਪੀਲੇ ਰੰਗੇ ਦਾ ਤੁਸੀਂ ਦੇ ਆਹ ਪੰਖੜੀਆਂ ਲੈਣੀਆਂ ਮਤਲਬ
1: ਅੱਛਾ
0: ਕਰਨੇ ਦੀ ਤੁਲਸੀ ਦੇ ਪੱਤੇ ਲੈਣੇ
1: ਅੱਛਾ
0: ਵਿੱਚ ਤੁਸੀਂ ਖੁਸ਼ਬੂ ਵਾਸਤੇ ਲੈਮਨ ਗ੍ਰਾਸ ਹੁੰਦੀ ਤਾਂ ਫਿਰ ਇਸ ਤਿੰਨ ਚੀਜ਼ਾਂ ਮਿਕਸ ਕਰਕੇ ਕਿ ਇੱਕ ਟੀ ਪਰ ਕੰਮ ਚੱਲਿਆ ਪੈਸਾ ਬਣਾਣੀ ਹਰਬਲ ਟੀ ਬਣਾਣੀ ਇੱਕ
1: ਤੇ ਜਿਹੜਾ ਤੁਹਾਂ ਦਾ ਇਹ ਸਮੂਹ ਹੈ ਮਹਿਲਾ ਦਾ ਇਸ 'ਚ ਕਿਤਨੀਆਂ ਮਹਿਲਾ ਜਿਹੜੀਆਂ ਸਹਿ ਸੋਗੀ ਮਿਲ ਕੇ ਕੰਮ ਕਰਾ ਕਰਦੀਆਂ ਨੇ
0: ਇਸ ਟਾਈਮ ਸਰ ਮੈਂ 5 ਲੇਡੀਜ਼ ਰੱਖੀਆਂ ਮਤਲਬ ਕੰਮ ਕਰ ਵਾਸਤੇ ਸਾਬਣ ਬਣਾ ਦੀਆਂ ਜਿਹੜੀਆਂ 5 ਲੇਡੀਜ਼ ਨਾ ਕੰਨਾ ਮੇਰਾ ਇੱਕ ਹਲਦੀ ਦਾ ਅਚਾਰ ਹੈ
1: ਅੱਛਾ
0: ਇਸ ਵੀ ਚਲੇ ਪੋਣਾ ਨਵੰਬਰ ਮਹੀਨੇ ਤੇ ਤਾਂ ਫਿਰ ਮਿੰਜੋ ਥੋੜੀ ਹੋਰ ਜ਼ਰੂਰਤ ਪਈ ਜਾਂਦੀ ਤਾਂ ਆਪਣੇ ਸਮੂਹ ਦੀਆਂ ਮਿੰਜੀਆਂ ਮਤਲਬ 4 ਜਾਂ 5 ਲੇਡੀਜ਼ ਕਰ ਲਈ ਕਿ ਮੈਂ ਕੰਮ ਸ਼ੁਰੂ ਕਰਾਂ ਦੇ
1: ਅੱਛਾ ਜਿਹੜਾ ਤੁਸੀਂ ਸਾਬਣ ਬਣਾ ਕਰਦੇ ਨੇ ਇਹ ਉਥੋਂ ਕਟੋਰੇ ਹੀ ਬਣਾਉਂਦੇ ਜਾਂ ਕੁਝ ਅੱਗੇ ਪਿੱਛੇ ਲੈ ਕੇ ਜਾਂਦੇ ਸੀ ਬਣਾਣੇ ਤਾਈਆਂ
0: ਨਹੀਂ ਮੇਰੇ ਹਾਂ ਘਰ ਹੀ ਆਪਣੇ ਮੇਰੇ ਹੈਂਡ ਮੇਕਿੰਗ ਮਤਲਬ ਹੱਥੇ ਨੇ ਬਣਾਉਣਾ ਹੈ ਇਸ ਮਸ਼ੀਨ ਨਹੀਂ ਕੁਝ ਯੂਜ਼ ਨਹੀਂ ਕਰਨਾ ਕੋਈ ਵੀ ਐਸੀ ਚੀਜ਼ ਨਹੀਂ ਹੈ ਜਿਹੜੀ ਕੈਮੀਕਲ ਵਾਲੀ ਪਾਣੀ ਆ ਜਿਹੜੀਆਂ ਤੁਲਸੀ ਅਦਰਕ ਪਾਇਆ
1: ਹਾਂਜੀ
0: ਸ਼ਹਿਦ ਪਾਇਆ ਆਪਣਾ ਹਾਂ
1: ਅੱਛਾ
0: ਕੰਨਾ ਹਲਦੀ ਪਾਈ ਸੀ ਫਿਰ ਨੀਮ ਦੇ ਪੱਤੇ ਅਲੱਗ ਅਲੱਗ ਤਰੀਕੇ ਦੇ ਤਿੰਨ ਪ੍ਰਕਾਰ ਦੇ ਸਾਬਣ ਬਣਾਇਓ ਹਾਂ
1: ਅੱਛਾ ਤਾਂ ਇਸੇ ਫਿਰ ਅੱਗੇ ਜਲ ਤੋਹਾਂ ਬਾਜ਼ਾਰ ਵਿੱਚ ਭੇਜਣਾ ਤਾਂ ਇਹ ਕੀਆਂ ਕੀ ਕਰਦੇ ਫਿਰ ਕਦੋਂ ਲੈ ਕੇ ਭੇਜਣਾ ਤੋਹਾਂ ਇਹ ਕਦੋਂ ਵੇਚਣਾ ਜਾਈ ਕੇ
0: ਇਹ ਸੇਲ ਜੀਆਂ ਮਤਲਬ ਬਲੌਕਸ ਸਾਡੀ ਮੀਟਿੰਗ ਹੁੰਦੀ ਬਲੌਕਸ ਹਰ ਇੱਕ ਇਮੀਰਾ ਸ਼ੋਪ ਹੁੰਦੀ ਜੀ ਖੋਲਦੇ ਹਾਂ ਤੇ ਤੂੰ ਬਲੌਕਸ ਲੈ ਜਾਂਦੇ
1: ਹਾਂਜੀ
0: ਰੋਟਾ ਚੋਰੀਆਂ ਤੇ ਤੂੰ ਸੇਲ ਕਰ ਦਿੰਦੇ
1: ਅੱਛਾ ਤਾਂ
0: ਇਸ ਵਾਰੀ ਡਿਮਾਂਡ ਆਈ ਸੀ ਹੰਜੋ ਨੂਰਪੁਰ ਬਲੌਕ ਤੇ ਥੀ ਆਈਓ ਭੇਜਿਆ ਥਾ ਹਾਂ ਆਪਣਾ ਸੋਪ ਸੋਚ ਕੇ ਬਣਾਈ ਕੇ
1: ਅੱਛਾ ਤਾਂ ਜੀ ਇਹ ਇੱਕ ਇੱਕ ਟਿੱਕੀ ਮੰਦੀ ਲਿਆ ਸਾਬਣ ਇਹਦੀ ਇਹਦਾ ਇਹਦਾ ਕੀ ਭਾਅ ਕੀ ਹੈ ਸਾਈਕ ਟਿੱਕੀ ਇਹਦਾ
0: ਇੱਕ ਟਿੱਕੀ ਸਰ 35 ਰੁਪਏ ਦੀ 75-80 ਗ੍ਰਾਮ ਗ੍ਰਾਮ ਦਾ ਵੇਟ ਹੋਣਾ ਦਿੱਤਾ
1: ਅੱਛਾ
0: ਹਾਂਜੀ
1: ਜੀ ਬੜੀ ਅੱਛੀ ਗੱਲ ਦੇਖਾ ਕਿ ਪ੍ਰਾਕਿਰਤਿਕ ਵਿਧੀ ਕਰਨਾ ਪੂਰੀ ਜੜੀ ਬੂਟੀਆਂ ਕਰਨਾ ਨਹਾਉਣ ਵਾਲਾ ਸਾਬਣ ਵੀ ਜਿਹੜਾ ਸਾ ਤੁਹਾਂ ਤਿਆਰ ਕਰਾ ਕਰਦੇ ਹਨ
0: ਹਾਂਜੀ ਹਾਂਜੀ
1: ਜੀ ਤਾਂ ਇਸ ਤਾਈਆਂ ਤੁਹਾਂ ਕੋਤੀ ਪਹਿਲਾਂ ਟ੍ਰੇਨਿੰਗਾਂ ਵਗੈਰਾ ਵੀ ਲਈਆਂ ਕੋਤੀ ਸਿੱਖਿਆ ਕੋਤੀ ਇਹ ਕੰਮ ਤੁਹਾਂ
0: ਇਹ ਟ੍ਰੇਨਿੰਗ ਲਈ ਆ ਹਾਂ ਮਤਲਬ ਕਿ ਲੇਡੀਜ਼ ਥੀ ਬਲੌਕ ਨਗਰੋਟਾ ਸੁਰੇਂ ਤੇ ਨਾਨਾ ਪੰਚਾਇਤ ਦੇ ਕਰਦੇ ਥੇ ਕੰਮ ਸੇ
1: ਹਾਂਜੀ
0: ਤਿਨੇ ਆ ਸੱਦਿਆ ਮਤਲਬ ਆਪਣੇ ਘਰ ਹੀ ਸੱਦਿਆ ਮੈਂ ਮਿਲਿਆ ਹੰਜੋ ਵੀ ਦਿਆ ਟ੍ਰੇਨਿੰਗ ਆ ਹਾਂ ਵੀ ਇਹ ਕੰਮ ਸ਼ੁਰੂ ਕਰਨਾ
1: ਅੱਛਾ
0: ਕਿਉਂਕਿ ਪਹਿਲਾਂ ਆ ਤੁਲਸੀ ਵਗੈਰਾ ਨਹੀਂ ਲਗਾਈ ਸੀ ਪਿਛਲੇ ਸਾਲ ਤਾਂ ਇਸ ਕਰਕੇ ਹਾਰ ਆ ਹਾਂ ਮਤਲਬ ਆਰਕ ਵਗੈਰਾ ਜੇ ਅਗਰ ਸਭ ਕੁਝ ਖਰੀਦਣਾ ਪਵੇ ਤਾਂ ਤਾਂ ਫਿਰ ਬੜਾ ਮਹਿੰਗਾ ਕੰਮ ਹੈ
1: ਹਾਂਜੀ ਹਾਂਜੀ
0: ਕਿਉਂਕਿ ਸਾਬਣੇ ਦਾ ਬੇਸ ਹੁੰਦਾ ਸਭ ਖਰੀਦਣਾ ਪੈਂਦਾ ਹਾਂਜੋ
1: ਜੀ ਬਿਲਕੁਲ
0: ਕਹਿੰਦੇ ਹੋਰ ਮੈਂ ਸਾਰੀਆਂ ਮਹਿਲਾਵਾਂ ਜਾਣਕਾਰੀ ਦਿੰਦੀ ਕਿ ਜਿਹੜੀਆਂ ਸਾਡਾ ਬਲੌਕ ਨਗਰੋਟਾ ਸੂਰੀਆਂ ਦਾ ਤੇ ਇੱਥੋਂ ਫੂਡ ਪ੍ਰੋਡਿਊਸਰ ਲਿਮਿਟਿਡ ਕੰਪਨੀ ਆ ਮਤਲਬ ਸੈਂਟਰ ਗਵਰਨਮੈਂਟ ਤੇ ਅਪੁਆਇੰਟ ਲੋਕ ਨੇ ਤਿੱਥੋਂ ਤੇ ਸਾਰੇ ਕਿਸਾਨ ਜੁੜੇ ਆਹਾਂ ਤਾਂ ਤਿੱਥੋਂ ਹਾਂਜੋ ਚੀਜ਼ਾਂ ਹਾਂ ਮਤਲਬ ਕਿ ਆਪਣੀਆਂ ਜਿਹੜੀ ਵੀ ਆਹਾਂ ਉਗਾ ਦੇ ਤਿੱਥੋਂ ਸੇਲ ਆਊਟ ਕਰੀ ਸਕਦੇ ਆ ਪਰ ਸਾਰੀਆਂ ਔਰਗੈਨਿਕ ਤਰੀਕੇ ਨਾਲ ਹੋਣ ਤਾਂ
1: ਅੱਛਾ
0: ਤੁਲਸੀ ਵੀ ਤੀਨਾ ਖਰੀਦੀ ਲੈਣੀ ਕੈਮੋਮਾਈਲ ਲਗਾ ਦੇ ਅੱਜ ਕੱਲ ਆਹਾਂ
1: ਸਭੀ
0: ਤੀਨਾ ਖਰੀਦੀ ਲੈਣਾ ਹਲਦੀ ਹੈ ਸਭੀ ਤੀਨਾ ਖਰੀਦੀ ਲੈਣੀ ਹਰ ਚੀਜ਼ ਜਿਹੜੀ ਹਰਬਲ ਚੀਜ਼ ਹੋਊਗੀ ਸਭੀ ਤੀਨਾ ਖਰੀਦੀ ਲੈਣੀ ਮਤਲਬ ਕਿ ਇੱਕ ਤਾਂ ਹਾਂਜੋ ਸੇਲ ਕਰਨੇ ਦੀ ਕੋਈ ਪ੍ਰੋਬਲਮ ਨਹੀਂ ਦੇਈ
1: ਹਾਂਜੀ
0: ਕਹਿੰਦੇ ਦੂਸਰਾ ਇਹ ਕਿ ਜਿਹਨਾਂ ਨਾਲ ਜੁੜੀ ਕੇ ਹਾਂਜੋ ਇਹ ਕਿ ਮਤਲਬ ਮਾਰਕੀਟਿੰਗ ਕਰਨੇ ਦੀ ਜ਼ਰੂਰਤ ਨਹੀਂ ਆ
1: ਜੀ
0: ਇਹਨਾਂ ਖੁਦ ਹੀ ਮਾਰਕੀਟਿੰਗ ਕਰਨੀ ਹੁਣ ਸਾਬਣ ਹੈ ਸਾਡਾ ਤਾਂ ਸਰ ਸਾਬਣ ਜਿਹੜਾ ਸਮੇਂ ਟੈਸਟਿੰਗ ਵਾਸਤੇ ਦੇ ਤੇ ਤੇ ਨਾਲ ਹਾੜੇ ਹੋਈਏ 4-5 ਦਿਨ ਨਿਕਲੇ ਸਾਬਣੇ ਮਤਲਬ ਟੈਸਟਿੰਗ ਹੋ ਤਾਂ ਸਾਬਣ ਹੜਾ ਭਈ ਔਰਗੈਨਿਕ ਹੈ ਕਿ ਕੁਝ ਹਾਂ ਕੈਮੀਕਲ ਕਿ ਨਹੀਂ ਮਿਕਸ ਕੀਤਾ
1: ਹਾਂਜੀ ਹਾਂਜੀ
0: ਤਾਂ ਇਸਾ ਜਿਹੜਾ ਸਾਡਾ ਅਦਰ ਸਟੇਟਾਂ ਵਿੱਚ ਜਾ ਕੇ ਸੇਲ ਹੋਣਾ ਮਤਲਬ ਤੇ ਆਹਾਂ ਨਹੀਂ ਸੇਲ ਕਰਨਾ ਸਿਰ ਸਿੱਧੇ ਖੁਦ ਐਫਬੀ ਵਾਲੇ ਸੇਲ ਕਰਨਾ ਮਤਲਬ ਜਿਹੜਾ ਫੂਡ ਪ੍ਰੋਡਿਊਸਰ ਲਿਮਿਟਿਡ ਕੰਪਨੀ ਹੈ ਬਲੌਕ ਨਗਰੋਟਾ ਸੂਰੀਆਂ ਦੇ ਤਾਂ ਪੀਣਾ ਸੇਲ ਕਰਨਾ
1: ਅੱਛਾ ਯਾਨੀ ਕਿ ਇਸ ਨੇ ਤੁਹਾਂ ਜੋ ਆਸਾਨੀ ਹੋਈ ਯਾਨੀ ਤੁਹਾਂ ਵਾਲ ਜਿਤਨਾ ਵੀ ਉਤਪਾਦ ਹੋਊਗਾ ਤੁਹਾਂ ਤਿਨਾ ਇਹ ਦੇਣਾ ਅੱਗੇ ਜਿਹੜਾ ਸਾ ਤਿਨਾ ਵੇਚਣਾ
0: ਤਿਨਾ ਸੇਲ ਕਰਨਾ ਅੱਗੇ ਤਿਨਾ ਵੇਚਣਾ ਅੱਗੇ ਜਾ ਕੇ ਲੋਕਲ ਮਾਰਕੀਟ ਹੈ ਮਤਲਬ ਜੀਆਂ ਹਾਂ ਲੋਕਲ ਸੇਲ ਕਰਾ ਦੇ ਸਾ ਤਾਂ ਮਤਲਬ ਜਿਹੜੀਆਂ ਡਿਮਾਂਡ ਆਈ ਜਾਂਦੀ ਤਾਂ ਘਰ ਤਿਆਰ ਕਰੀ ਦੇ ਜੀਆਂ ਜਿਸ ਨੂੰ ਚਾਹੇ ਦੋਗਾ ਸਾਬਣ ਅੱਜ ਬੋਲੇ ਦਾ ਸਾ ਤਾਂ ਕੱਲ ਦਿਨੇ ਸਵੇਰੇ ਤਿਆਰ ਕਰਕੇ ਦੇ ਦੇਣਾ
1: ਅੱਛਾ
0: ਹਾਂਜੀ ਆਪਣੇ ਲੋਕਲ ਤੀਆਂ ਸੇਲ ਕਰਾ ਦੇ ਵੀ
1: ਜੀ ਤਾਂ ਜੀ ਔਸ਼ਧੀ ਪੌਦੇ ਜਿਹੜੀਆਂ ਤੁਹਾਨੂੰ ਦੱਸਿਆ ਤੁਲਸੀ ਹੈ ਇਸ ਤੇ ਸੋਗੀ ਹੋਰ ਕੋਣ-ਕੋਣ ਪੌਦੇ ਲਗਾਏ ਹੋ ਨਾ
0: ਮਤਲਬ ਤੁਲਸੀ ਹੈ ਅਸ਼ਵਗੰਧਾ ਹੈ
1: ਹਾਂਜੀ
0: ਸਰਪਗੰਧਾ ਹੈ
1: ਅੱਛਾ ਅੱਛਾ
0: ਅਸ਼ਵਗੰਧਾ ਸਰਪਗੰਧਾ ਇਹਨਾਂ ਦੀਆਂ ਜੜਾਂ ਜਿਹੜੀਆਂ ਨਾ ਸੇਲ ਹੁੰਦੀਆਂ
1: ਅੱਛਾ
0: हां जी नहीं है जड़ा कटनी है जलू मतलब पत्ते भी हो जाते पर ज्यादा जड़ी कीमत है जड़ा दी मिल दी ना दे दी।
1: अच्छा
0: बाकी सारा ये काम चलिया औषधि पौधिया पर चल लिया मैं तो बोल दी की जनानी है जड़ा अच्छा घर बैठी के काम है औषधि पौधिया का करना
1: बिल्कुल हां जी
0: कहने इसी विच पंचायत जड़ी है ब्लॉक जड़े से बड़ी हेल्प करा दे।
1: अच्छा शिफाली जी इससे बाद जी गल करते हैं।